0: ਮਨੁੱਖ ਅਤੇ ਰੁੱਖਾਂ ਦਾ ਮੁੱਢ ਕਦੀਮੀ ਦਾ ਰਿਸ਼ਤਾ ਹੈ। ਅਜੇ ਤੱਕ ਸਾਡੀ ਧਰਤੀ ਹੀ ਮਨੁੱਖ ਦੇ ਰਹਿਣ ਲਈ ਯੋਗ ਸਥਾਨ ਹੈ। ਇਸ ਧਰਤੀ ਨੂੰ ਮਨੁੱਖ ਵਾਸਤੇ ਜਿਉਣ ਯੋਗ ਬਣਾਈ ਰੱਖਣ ਲਈ ਮਨੁੱਖ ਅਤੇ ਰੁੱਖ ਦੇ ਆਪਸੀ ਰਿਸ਼ਤੇ ਨੂੰ ਹੋਰ ਪੀੜਾ ਕਰਨ ਦੀ ਲੋੜ ਹੈ। ਸਿਆਣੇ ਲੋਕ ਕਹਿੰਦੇ ਹਨ ਕਿ ਰੁੱਖ ਅਤੇ ਮਨੁੱਖ ਦੀ ਸਾਂਝ ਜਨਮ ਤੋਂ ਮੌਤ ਤੱਕ ਹੈ। ਇਸ ਲਈ ਬਜ਼ੁਰਗ ਕਹਿੰਦੇ ਹਨ ਕਿ ਹਰ ਮਨੁੱਖ ਨੂੰ ਘੱਟ ਤੋਂ ਘੱਟ ਦੋ ਰੁੱਖ ਲਾਉਣੇ ਚਾਹੀਦੇ ਹਨ। ਇੱਕ ਰੁੱਖ ਘਰ ਵਿੱਚ ਛਾਂ ਲਈ ਅਤੇ ਦੂਜਾ ਰੁੱਖ ਕਿਸੇ ਸੜਕ ਜਾਂ ਨਹਿਰ ਦੇ ਕੰਢੇ 'ਤੇ ਲਾਇਆ ਜਾ ਸਕਦਾ ਹੈ। ਤੋ ਇੱਥੇ ਮੈਨੂੰ ਘਟਨਾ ਯਾਦ ਆ ਰਹੀ ਹੈ ਕਿ ਇੱਕ ਮਨੁੱਖ ਆਪਣੇ ਘਰ ਅੰਬ ਦਾ ਪੌਦਾ ਲਾ ਰਿਹਾ ਸੀ ਤਾਂ ਉਸਦੇ ਪੋਤਰੇ ਨੇ ਪੁੱਛਿਆ, ਬਾਬਾ ਜੀ ਕੀ ਕਰ ਰਹੇ ਹੋ? ਤਾਂ ਉਹ ਬਜ਼ੁਰਗ ਬੋਲੇ, ਅੰਬ ਦਾ ਬੂਟਾ ਲਾ ਰਿਹਾ ਹਾਂ, ਫਲ ਦੇਵੇਗਾ, ਮੌਜਾਂ ਨਾਲ ਖਾਇਆ ਕਰਾਂਗੇ। ਪੋਤਰਾ ਕਹਿਣ ਲੱਗਾ, ਤੁਸੀਂ ਤਾਂ ਫਲਾਂ ਦੇ ਆਉਣ ਤੱਕ ਇਸ ਦੁਨੀਆਂ 'ਚ ਨਹੀਂ ਰਹੋਗੇ। ਬਜ਼ੁਰਗ ਬੋਲਿਆ, ਵੱਡੇ ਵਡੇਰਿਆਂ ਨੇ ਵੀ ਸਾਡੇ ਨੇ ਰੁੱਖ ਲਾਏ ਅਤੇ ਅਸੀਂ ਫਲ ਖਾਧੇ, ਹੁਣ ਮੈਂ ਲਾ ਰਿਹਾ ਹਾਂ ਤਾਂ ਤੁਸੀਂ ਆਨੰਦ ਮਾਣੋਗੇ। ਇਸ ਘਟਨਾ ਤੋਂ ਬਾਅਦ ਬੱਚਾ ਪੌਦੇ ਨੂੰ ਪਿਆਰ ਕਰਨ ਲੱਗਾ ਅਤੇ ਸਵੇਰ ਸ਼ਾਮ ਉਸਨੂੰ ਪਾਣੀ ਪਾਉਣ ਲੱਗਾ। ਇਹ ਵੇਖ ਕੇ ਰੁੱਖ ਵੀ ਖੁਸ਼ ਰਹਿਣ ਲੱਗਾ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਬੱਚਾ ਅਤੇ ਰੁੱਖ ਦੋਨੋਂ ਹੀ ਉਸਰਨ ਲੱਗੇ। ਰੁੱਖ ਬੱਚੇ ਨੂੰ ਪਿਆਰ ਕਰਨ ਲੱਗ ਪਿਆ। ਬੱਚਾ ਜਦੋਂ ਵੀ ਉਹਦੇ ਨੇੜੇ ਆਉਂਦਾ ਤਾਂ ਰੁੱਖ ਆਪਣੀਆਂ ਟਾਹਣੀਆਂ ਨੂੰ ਨੀਵਾਂ ਕਰ ਲੈਂਦਾ। ਬੱਚਾ ਟਾਹਣੀਆਂ ਨਾਲ ਲਮਕ ਕੇ ਝੂਟੇ ਲੈਂਦਾ ਅਤੇ ਆਪਣੇ ਬਾਬਾ ਜੀ ਨਾਲ ਵੀ ਗੱਲਾਂ ਕਰਦਾ। ਉਸ ਬੱਚੇ ਦਾ ਬਾਬਾ ਦੱਸਦਾ ਸੀ ਕਿ ਇੱਕ ਰੁੱਖ ਸੌ ਸੁੱਖ, ਇਹ ਜੀਵਨ ਦੀ ਪ੍ਰਮਾਣਿਤ ਸੱਚਾਈ ਹੈ। ਜਿਹੜੇ ਦੇਸ਼ ਇਸ ਸੱਚਾਈ ਨਾਲ ਸਹਿਮਤ ਹਨ ਉਹ ਦੇਸ਼ ਪ੍ਰਦੂਸ਼ਣ ਮੁਕਤ ਹਨ। ਰੁੱਖ ਗਰਮੀ ਨੂੰ ਘਟਾਉਂਦੇ ਹਨ, ਇਹ ਮਨੁੱਖ ਦੇ ਦੁੱਖ ਦਰਦ ਨੂੰ ਸਮਝਦੇ ਹਨ, ਇਹਨਾਂ ਨਾਲ ਚੰਗਾ ਵਰਤਾਅ ਕਰਨਾ ਚਾਹੀਦਾ ਹੈ। ਰੁੱਖ ਸੂਰਜ ਦੀ ਰੋਸ਼ਨੀ ਵਿੱਚ ਮਨੁੱਖਾਂ ਅਤੇ ਹੋਰ ਜੰਤੂਆਂ ਰਾਹੀਂ ਛੱਡੀ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਸਕਦੇ ਹਨ ਅਤੇ ਕੁਦਰਤ ਦੇ ਉਹ ਕਾਰਖਾਨੇ ਹਨ ਜੋ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ। ਬੱਚਾ ਸਕੂਲ ਤੋਂ ਘਰ ਆ ਕੇ ਆਪਣਾ ਕੰਮ ਰੁੱਖ ਹੇਠਾਂ ਬੈਠ ਕੇ ਕਰਦਾ। ਸਮੇਂ ਨਾਲ ਬੱਚੇ ਦੀ ਸਾਂਝ ਰੁੱਖ ਨਾਲ ਪੀੜ੍ਹੀ ਹੁੰਦੀ ਗਈ। ਰੁੱਖ 'ਤੇ ਫਲ ਲੱਗਣ ਲੱਗ ਪਏ। ਹੁਣ ਉਹ ਬੱਚਾ ਜਵਾਨ ਹੋ ਗਿਆ ਅਤੇ ਉਸ ਕੋਲ ਰੁੱਖ ਨਾਲ ਬਿਤਾਉਣ ਲਈ ਕੋਈ ਸਮਾਂ ਨਹੀਂ ਸੀ। ਬੱਚਾ ਪੜ੍ਹਾਈ ਲਈ ਵਿਦੇਸ਼ ਚਲਾ ਗਿਆ। ਹੁਣ ਰੁੱਖ ਉਦਾਸ ਹੋ ਗਿਆ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਫਿਰ ਇੱਕ ਦਿਨ ਕਾਫ਼ੀ ਲੰਮੇ ਵਕਫੇ ਪਿੱਛੋਂ ਬੱਚਾ ਉਸ ਰੁੱਖ ਕੋਲ ਆਇਆ ਤਾਂ ਰੁੱਖ ਬੱਚੇ ਦੀ ਹਾਜ਼ਰੀ 'ਚ ਬੋਲਿਆ, ਆਓ ਆਓ ਮੇਰੇ ਤਣੇ ਉੱਤੇ ਚੜ੍ਹ ਜਾਓ, ਮੇਰੀਆਂ ਟਹਿਣੀਆਂ ਨਾਲ ਖੇਡੋ, ਫਲ ਖਾਓ, ਸੰਘਣੀ ਛਾਂ ਦਾ ਆਨੰਦ ਮਾਣੋ। ਬੱਚੇ ਨੇ ਰੁੱਖ ਨੂੰ ਕਿਹਾ, ਨਹੀਂ, ਹੁਣ ਮੈਂ ਵੱਡਾ ਹੋ ਗਿਆ, ਮੈਨੂੰ ਪੈਸੇ ਚਾਹੀਦੇ ਹਨ, ਮੈਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹਨ। ਰੁੱਖ ਨੇ ਕਿਹਾ, ਮੈਨੂੰ ਅਫਸੋਸ ਹੈ, ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ, ਪਰ ਤੇਰੀ ਮਦਦ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੋਏਗੀ। ਰੁੱਖ ਨੇ ਕਿਹਾ, ਤੂੰ ਮੇਰੇ ਸਾਰੇ ਅੰਬ ਤੋੜ ਕੇ ਬਾਜ਼ਾਰ ਵਿੱਚ ਵੇਚ ਦੇ। ਲੜਕੇ ਨੇ ਕਿਹਾ, ਮੰਨ ਲਿਆ ਅਤੇ ਉਸਨੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ। ਅੰਤ ਵਿੱਚ ਮੈਂ ਇਹ ਕਹਿ ਸਕਦਾ ਹਾਂ ਕਿ ਜੇਕਰ ਅਸੀਂ ਸਹੀ ਅਰਥਾਂ 'ਚ ਰੱਬ ਨੂੰ ਪਿਆਰ ਕਰਦੇ ਹਾਂ ਅਤੇ ਉਸ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਵੀ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਰੁੱਖ ਬੂਟੇ ਲਾਉਣ ਲਈ ਅੱਗੇ ਆਉਣਾ ਪਵੇਗਾ ਅਤੇ ਇਸ ਦੀ ਸ਼ੁਰੂਆਤ ਅਸੀਂ ਕੱਲ੍ਹ ਤੋਂ ਨਹੀਂ ਬਲਕਿ ਅੱਜ ਤੋਂ ਹੀ ਆਰੰਭ ਕਰੀਏ ਅਤੇ ਧਰਤੀ ਉੱਤੇ ਰੁੱਖਾਂ ਨੂੰ ਲਾ ਕੇ ਇਸ ਧਰਤੀ ਨੂੰ ਬਚਾਈਏ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਇੱਕ ਰੁੱਖ ਸੌ ਸੁੱਖ ਤੇ ਵਾਰਤਾਕਾਰ ਸਨ ਪ੍ਰਕਾਸ਼ ਸਿੰਘ ਗਿੱਲ ਤੇ ਆਓ ਹੁਣ ਸੁਣਦੇ ਹਾਂ ਲੋਕ ਗੀਤ। ਪਹਿਲਾ ਲੋਕ ਗੀਤ ਸੁਣਦੇ ਹਾਂ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਦੀ ਆਵਾਜ਼ ਵਿੱਚ।

ਹੁਣੇ ਅਸੀਂ ਪੂਰਨ ਸ਼ਾਹ ਕੋਟੀ ਦੀ ਆਵਾਜ਼ ਵਿੱਚ ਇਹ ਲੋਕ ਗੀਤ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਊਸ਼ਾ ਸੇਠ ਦੀ ਆਵਾਜ਼ ਵਿੱਚ ਲੋਕ ਗੀਤ ਕੈਂਠੇ ਵਾਲਾ ਧਾਰ ਕੱਢਦਾ।